0: ਸਾਰ ਠੀਕ ਤੁਸੀਂ ਹੋਰ ਵੀ ਦੇ
1: ਠੀਕ ਠਾਕ ਹੈ
0: ਠੀਕ ਹੈ ਠੀਕ ਹੋਈ ਹੋਰ ਵੀ
1: ਓਕੇ ਯੂ ਕਮਿੰਗ ਇਨ ਲਵ
0: ਚੋਗੇ ਤੁਸੀਂ ਪ੍ਰੀਤ ਜੀ ਦੇ ਬੈਕ
2: Negative truck 8, you guys in 30 engine fuel service. Engine 50 communications, I got a false alarm. You place in service.
1: Engine 53, false alarm 1.